ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ। ਸ਼ਾਮ ਦੇ 4:30 ਵਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸੀ ਬਾਹੀ ਕੋ ਨਬਜ਼ ਦਿਖਾਵੂੰ ਰੱਬ ਮੈਂ ਰੱਬ ਨੇ ਰਾਮ ਕੋ ਦਿਧਾਮ ਕੋ ਦਿਧਾਮ ਕੋ ਦਿਧਾਮ ਰੱਬ ਮੈਂ ਰੱਬ

ਸੱਜਣ ਦੇ ਗਲ ਲੱਗੀਆਂ ਲੱਗੀਆਂ ਪੈ ਗਈ ਰਾਤੀ ਅੰਧੇਰੀ ਸੱਜਣ ਦੇ ਗਲ ਲੱਗੀਆਂ ਲੱਗੀਆਂ ਪੈ ਗਈ ਰਾਤੀ ਅੰਧੇਰੀ ਉਹ ਜਾਣ ਵੀ ਤੇ ਹੁਣ ਸੋਹਣੀ।